ਵੀ ਤੁਹਾਡੇ ਘਰ ਤੇਰੇ ਤੇਰੇ ਮੁੱਠੇ ਲੋਂਗੋਂ ਬੇਂਚ ਯਾ ਯਾ ਮੈਂ ਵੀ ਸੋਂਗਾ ਕੋ ਕੋ ਕਰੂੰਗਾ।